0: And one was with regard to Sidhu Moosewala and others as well. Is he getting a lot of support because of that?
1: ਰਾਜਾ ਬਲਿੰਗ ਜਿਹੜੇ ਪ੍ਰਧਾਨ
2: ਜ਼ਿਲ੍ਹਾ ਪ੍ਰਧਾਨ ਜੀ ਵੀ ਨਜ਼ਰ ਆਏ
3: ਸਿੱਧੂ
4: ਮੂਸੇਵਾਲਾ ਮੇਰਾ ਭਰਾ ਸੀ ਮੇਰਾ ਦੋਸਤ ਸੀ ਸਾਡੀ ਜਿੰਦ ਜਾਨ ਸੀ ਕਹਿੰਦਾ ਤੇਰੇ 25 ਸਾਲਾਂ ਦੇ ਯਾਰ ਨੂੰ ਬਾਈ ਬਾਈ ਕਹਿੰਦੀ ਦੁਨੀਆ ਸਾਰੇ ਬਾਈ ਬਾਈ ਕਹਿੰਦੇ ਸੀ ਅੱਜ ਵੀ ਨੌਜਵਾਨਾਂ ਵਾਸਤੇ ਆਈ ਕੌਣ ਹੈ ਮੈਂ ਕਾਂਗਰਸ ਪਾਰਟੀ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਖੜੀ
3: ਰਹੇਗੀ
2: ਸਰ ਜ਼ਿਲ੍ਹਾ ਪ੍ਰਧਾਨ ਨਹੀਂ ਨਜ਼ਰ ਆਏ
5: ਸਾਡੇ ਵਰਗਾ ਜੱਫੀ ਪਾਉਂਦਾ ਕਹਿੰਦੀ ਤੁਹਾਡਾ ਇਹ ਨਹੀਂ ਹੈ ਐਵੇਂ ਕਿਵੇਂ ਹੋ ਸਕਦਾ ਕੋਈ ਸਾਡੇ ਵਰਗਾ ਜੱਫੀ ਪਾਉਂਦਾ ਕਹਿੰਦੀ ਤੁਹਾਡਾ ਇਹ ਨਹੀਂ ਹੈ ਐਵੇਂ ਕਿਵੇਂ ਹੋ ਸਕਦਾ ਕੋਈ

0: ਅੱਜ ਜਿਹੜਾ ਰਾਜਾ ਬਲਿੰਗ ਜਿਹੜੇ
1: ਪ੍ਰਧਾਨ
2: ਜ਼ਿਲ੍ਹਾ ਪ੍ਰਧਾਨ ਜੀ ਵੀ ਨਗਰ ਆਏ
3: ਜੇ ਸਿੱਧੂ
4: ਮਿੱਠੇ ਵਾਲਾ ਮੇਰਾ ਭਰਾ ਸੀ, ਮੇਰਾ ਦੋਸਤ ਸੀ, ਸਾਡੀ ਜਿੰਦ ਜਾਨ ਸੀ। ਕਹਿੰਦਾ ਤੇਰੇ 25 ਸਾਲਾਂ ਦੇ ਯਾਰ ਨੂੰ ਬਾਈ ਬਾਈ ਕਹਿੰਦੀ ਦੁਨੀਆ, ਉਦੋਂ ਸਾਰੇ ਬਾਈ ਬਾਈ ਕਹਿੰਦੇ ਸੀ, ਅੱਜ ਵੀ ਨੌਜਵਾਨਾਂ ਵਾਸਤੇ ਆਈ ਕੌਣ ਹੈ। ਮੈਂ ਕਾਂਗਰਸ ਪਾਰਟੀ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ, ਖੜੀ
3: ਰਹੇਗੀ।
2: ਸਰ ਜ਼ਿਲ੍ਹਾ ਪ੍ਰਧਾਨ ਨਹੀਂ ਨਜ਼ਰ ਆਏ
5: ਲੁੱਕ, ਦਿਸ ਇਨਵੈਸਟਮੈਂਟ ਗੁਰੂ ਸਟੇਪਸ ਵਿਲ ਡਬਲ ਯੋਰ ਮਨੀ, ਜਸਟ ਕਲੇਮ ਦਾ ਆਫਰ।
6: ਡਬਲ ਯੋਰ ਮਨੀ ਫਰੋਮ ਐਨੀ ਰੈਂਡਮ ਗਰੁੱਪ, ਪੇ ਅਟੈਂਸ਼ਨ, ਪ੍ਰੋਮਿਸਿੰਗ ਡਬਲ ਰਿਟਰਨਸ, ਦੇ ਲੂਅਰ ਯੂ ਇਨ ਟਾਈਟ। ਅਨਵੈਰੀਫਾਈਡ ਗਰੁੱਪਸ ਵਿਲ ਸੈਂਡ ਫੇਕ ਟਿਪਸ ਓਵਰ ਨਾਈਟ, ਐਮਟਿੰਗ ਯੋਰ ਪਾਕਿਟਸ ਬਿਫੋਰ ਯੂ ਕੈਨ ਫਾਈਟ। SEBI and NSE advice, consult only SEBI registered advisors and make payments only to verified accounts or UPI IDs. An investor awareness initiative by SEBI and NSE.
7: Presented by National Stock Exchange.
6: Investor awareness initiative by SEBI and NSE.
7: Presented by National Stock Exchange.